ਤਾਂ ਇਸ ਲਈ ਲੋਕ ਗੀਤਾਂ ਸੌਗੀ ਅੱਜ ਦਾ ਇਹ ਕਾਰਜਕ੍ਰਮ ਦਾ ਸਮੇਂ ਵੀ ਇੱਥੇ ਖਤਮ ਹੋਣ ਵਾਲਾ ਹੀ ਰਹਾ, ਤਾਂ ਇੰਨੀ ਗੱਲਾਂ ਬਾਤਾਂ ਨੇ ਸੌਗੀ ਲੈਂਦੇ ਆਏ, ਆਪਣੀ ਭੈਣੀਆਂ ਨੇ ਇਜਾਜ਼ਤ ਕਨੇ ਬੋਲਦੇ ਆਏ ਰਾਮ ਰਾਮ।

ਜੀ ਜੋਗਿੰਦਰ ਭੱਲਾ ਦੀ ਗਾਈ ਦੀ ਸੀ ਮਾਤਾ ਦੀ ਭੇਂਟਾਂ ਨੂੰ ਸੋਗੀ ਅੱਜ ਦਾ ਭਜਨ ਸੰਧਿਆ ਕਾਰਜਕ੍ਰਮ ਇੱਥੇ ਸੰਪੰਨ ਹੁੰਦਾ ਜੀ ਨਮਸਕਾਰ।

0: ਵੀ ਦੇਖ ਜੀਆਂ ਕਿਉਂ ਆ ਭਾਈ ਬ੍ਰਿਕਸ ਹੈ ਖੇਤੀ ਚ ਜਿਹਾ ਉਪਯੋਗ ਕਰੀ ਸਕਾਂ ਹੀ ਆ। ਤੀਆਂ ਜੇ ਵੀ ਦੇਖ ਇੱਕ ਪ੍ਰਭਾਵੀ ਜੀਆਂ ਬੋਲਦੇ ਨੇ ਵੀ ਐਗਰੋ ਫੋਰੈਸਟਰੀ, ਕ੍ਰਿਸ਼ੀ ਵਾਣਕੀ ਪ੍ਰਣਾਲੀ ਬੋਲਦੇ ਹਜੋ।
1: ਅੱਛਾ
0: ਭਾਈ ਇਹ ਪ੍ਰਣਾਲੀ ਜਿਉਂ ਹੀ ਵੀ ਦੇਖ ਅਤਰਿਕਤਾ ਇਹ ਵੀ ਹੋਣੀ, ਪਾਪੂਲਰ ਲਾਇਰਾ ਤਾਂ ਭਾਈ ਦੇਖ ਪਾਪੂਲਰ ਡਾਲ ਵਿਕੀ ਵੀ ਜਾਂਦਾ ਆ, ਲੱਕੜੀ ਵਿਕੀ ਜਾਂਦੀ, ਤੀਸਰੀ ਕੰਨੇ ਅਖਰੋਟ ਪਈ ਦੇਖ, ਅਖਰੋਟ ਤਾਂ ਇੱਕ ਸੇ ਮਹਿੰਗੀ ਫਸਲ ਬੋਲੀ ਸਕਦੇ ਤੀ ਹਜੋ ਨਾ,
1: ਭਾਈ
0: ਦੇਖ ਤੀਸਰਾ ਵੀ ਕਿਤਨਾ ਮਹਿੰਗਾ ਵਿਕਦਾ ਆ
1: ਅਖਰੋਟ ਖੇਤਰ ਜੇ ਅਸੀਂ ਬਹਾਣਾ ਬੰਦ ਕਰੀ ਤੇ ਫਸਲ ਵੀ ਲੈ ਦਾ ਕਨੇ ਇਹ ਬੂਟੇ ਵੀ ਤਿਆਰ ਹੋਦੇ ਤੇ ਆਉਣ ਵਾਲੇ ਟਾਈਮ ਚ ਇਹਨਾਂ ਤੇ ਵੀ ਫਾਇਦਾ ਮਿਲਣਾ।
0: ਬਿਲਕੁਲ ਭਾਈ ਪਾਪੂਲਰ ਵਾਲੀ ਗੱਲ ਕਰੋ ਤਾਂ ਦੇਖੇ ਤੇਜ਼ੀਆਂ ਨੇ ਬਣਨੇ ਵਾਲੀ ਫਸਲ ਹੋਈਆਂ ਆ ਨਾ, ਇਹ ਪੇੜ ਜੇ ਸੀ ਬੜੇ ਤੇਜ਼ ਤੇਜ਼ ਬੜਾਈਆਂ ਏ ਕਨੇ ਦੇਖ ਇਹਾਂ ਪੇੜਾਂ ਦੀ ਜਿਹੀਆਂ ਬੋਲਦੇ ਨੇ ਭਾਈ ਹਾਈਟ ਹੋਈ ਤਾਂ ਅਲੱਗ ਅਲੱਗ ਸਤਰਾਂ ਪਰ ਜੇ ਇਹ ਅਲੱਗ ਅਲੱਗ ਤਰ੍ਹਾਂ ਦੀ ਖੇਤੀ ਜੇ ਆ ਇਸ ਚ ਮਿਸ਼ਰਿਤ ਵੀ ਕਰੀ ਸਕਾਂ ਆ।
1: ਕਨੇ ਇਹ ਜੇ ਪਾਪੂਲਰ ਵਾਲੇ ਬੂਟੇ ਨਾ ਬਈ ਇਹਨਾਂ ਦੀ ਦਿਖ ਲੱਕੜੀ ਜਾਂ ਫਿਰ ਕਾਗਜ਼ ਬਣਾਉਣ ਵਾਸਤੇ ਜੇ ਅਸੀਂ ਉਪਯੋਗ ਕੀਤਾ ਜਾਂਦਾ, ਫਰਨੀਚਰ ਜੇ ਅਸੀਂ ਇਸ ਤੇ ਬਣਾਇਆ ਜਾਂਦਾ ਵੀ ਹੈ, ਕਨੇ ਜਿਹੜੀ ਪੱਤੇ ਕਨੇ ਟਹਿਣੀਆਂ ਇਹ ਤੀ ਨਾ ਜੋ ਇਹ ਪਸ਼ੂਆਂ ਵਾਸਤੇ ਜੇ ਅਸੀਂ ਚਾਰੇ ਦੇ ਤਾਂ ਇਹ ਵੀ ਇਸਤੇਮਾਲ ਕਰੀ ਸਕਦੇ ਵੀ ਹੈ ਨਾ।
0: ਬਿਲਕੁਲ ਭਾਈ ਦੇਖ ਮੈਂ ਮਿਲਾ ਜੁਲਾ ਕਰਨੇ ਦੇਖਣ ਜੀ ਗੇਹੂੰ ਦੀ ਫਸਲ ਲਗਾਈ ਰਹੀ ਤਾਂ ਪਾਪੂਲਰ ਵਾਲੇ ਜਿਹੜੇ ਪੇੜ ਇਸ ਭਾਈ ਦੇਖ ਪੰਕਤੀਆਂ ਚ ਲਗਾਏ ਰਹੇ ਮੈਂ ਇੱਕ ਨਿਸ਼ਚਿਤ ਦੂਰੀ ਉੱਪਰ, 5-5 meter ਰੇ ਗੈਪਾਂ ਪਰ ਹੈ ਨਾ, ਕਨੇ ਭਾਈ ਪੰਕਤੀਆਂ ਤੇ ਪੰਕਤੀਆਂ ਦੀ ਦੂਰੀ ਵੀ ਖਰੀ ਰੱਖੀ ਰਹੀ ਕਿ ਭਾਈ ਆਉਣਾ ਜਾਣਾ ਵੀ ਆਸਾਨ ਹੋ, ਟਰੈਕਟਰ ਲਾਉਣਾ ਵੀ ਆਸਾਨ ਹੋ, ਭਾਈ ਨਾ ਪੇੜਾਂ ਜੋ ਨੁਕਸਾਨ ਹੋਇਆ ਨਾ ਫਸਲਾਂ ਜੋ ਨੁਕਸਾਨ ਹੋਇਆ ਤਾਂ ਭਾਈ ਇਸ 'ਚ ਦੇਖ ਇੱਕ ਬੜਾ ਅੱਛਾ ਵਿਕਲਪ ਨਿਕਲੀ ਨਾ ਭਾਈ ਗੇਹੂੰ ਦੀ ਖੇਤੀ ਬੜੀ ਅੱਛੀ ਨਿਕਲ ਆਈ ਕਿਉਂਕਿ ਜਿਹੜੀ ਪਾਪੂਲਰ ਵਾਲੀ ਛਾਇਆ ਹੀ ਇਸ 'ਤੇ ਗੇਹੂੰ ਦੀਆਂ ਫਸਲਾਂ ਪਰ ਕੋਈ ਬੜਾ ਪ੍ਰਭਾਵ ਨਹੀਂ ਪਾਉਂਦਾ ਹੀ ਆ, ਕਨੇ ਕਿਸਾਨਾਂ ਜੋ ਕਨੇ ਆਹ ਜੋ ਭਾਈ ਦੇਖ ਅੱਛੀ ਆਏ ਜੇ ਅਸੀਂ ਪ੍ਰਾਪਤ ਹੋਈ ਸਕਾਂ ਹੀ ਆਈ।
1: ਹਾਂ ਇਸ ਤੇ ਬਾਅਦ ਜੇ ਅਸੀਂ ਹੁਣ ਦੇਖਾਂ ਭਾਈ ਆਹ ਛਲੀਆਂ ਦੀਆਂ ਫਸਲਾਂ ਬਾਣੀ ਧਾਨ ਲਗਾਉਣੇ ਤਾਂ ਇਹ ਦੇਖਾਂ ਭਾਈ ਛਲੀਆਂ ਦੇ ਵੀ ਤੂੰ ਪੂਰੀ ਫਸਲ ਲੈਂਦਾ ਤੀ ਨਾ ਖੇਤਰਾਂ 'ਚ।
0: ਬਿਲਕੁਲ ਭਾਈ ਇਸ ਨੀਚੇ ਦੇਖ ਮੱਕੀ ਦੀ ਫਸਲ ਉਗਾਉਣੇ ਤੇ ਵੀ ਅੱਛੀ ਜੇ ਅਸੀਂ ਦੋਹਰੀ ਉਪਜ ਮਿਲੀ ਆਈ ਆਈ, ਕਨੇ ਭਾਈ ਦੇਖ ਇਹੜੀ ਫਸਲ ਹੋਈ ਹੈ ਭਾਈ ਇਸ 'ਚ ਭਾਈ ਜੀਆਂ ਮੱਕੀ ਵੀ ਲਗਾਉਂਦੇ ਨਾ ਇਹ ਤੇ ਜਿਤਨੀ ਮੱਕੀ ਆ ਜੋ ਧੁੱਪ ਚਾਹੀਦੀ ਹੋਈ ਤਿਤਨੀ ਧੁੱਪ ਜੇ ਅਸੀਂ ਪਾਪੂਲਰ ਵਾਲੀ ਖੇਤੀ ਸੌਗੀ ਜੇ ਅਸੀਂ ਆਰਾਮ ਨਾਲ ਮਿਲੀ ਜਾਂਦੀ ਆਈ, ਕਨੇ ਸੌਗੀ ਭਾਈ ਦੇਖ ਇਸ 'ਚ ਅਸੀਂ ਆਲੂ ਦੀ ਖੇਤੀ ਵੀ ਕਰੀ ਸਕਾਂ ਹੀ ਆਏ।
1: ਵਾਹ ਜੀ ਵਾਹ, ਇਹ ਤਾਂ ਬੜੀ ਵਧੀਆ ਗੱਲ ਹੀ ਨਾ, ਪਰ ਸਹਿਜੇ ਤੇ ਅਖਰੋਟਾਂ ਦੇ ਬੂਟੇ ਲਗਾਈ ਰਹੇ ਵੀ ਹੈ ਕਿ ਤਿੱਥੀ ਵੀ ਦੇ ਫਸਲਾਂ ਲਾ ਲੈਣੀ ਵੀ ਹੈ।
0: ਬਿਲਕੁਲ ਭਾਈ ਤਿੱਥੀ ਵੀ ਦੇਖ ਜਿਹੀਆਂ ਇਹ ਹੋਰ ਬੋਲਦੇ ਨੇ ਤੀਆਂ ਬੇਲੇ ਵਾਲੀ ਚੀਜ਼ਾਂ ਹੋਏਗੀ ਜਾਂ ਫਿਰ ਦੀਆਂ ਰਾਜਮਾਂਹ ਹੋਈਏ, ਤਿੱਥੀ ਜਿਹੀਆਂ ਅਦਰਕ ਹਲਦੀ ਇਹ ਚੀਜ਼ਾਂ ਵੀ ਅਸੀਂ ਤਿੱਥੀ ਜੇ ਅਸੀਂ ਲਗਾਈ ਸਕਾਂ ਹੀ ਆਏ। ਭਾਈ ਦੇਖ ਜਿਹੀਆਂ ਅਖਰੋਟਾਂ ਦੀ ਗੱਲ ਕਰੋ ਤਾਂ ਭਾਈ ਇੱਕ ਮੁੱਲਵਾਨ ਫਲੋਂ ਆ ਇੱਕ ਨਾ, ਅਖਰੋਟ ਤੇ ਕਿਤਨਾ ਮਹਿੰਗਾ ਮਿਲਣਾ ਬਾਜ਼ਾਰਾਂ 'ਚ,
1: ਕਹਿੰਦੇ
0: ਸੌਗੀ ਦੇਖ ਭਾਈ ਉੱਚ ਮੁੱਲ ਜੇ ਅਸੀਂ ਹਾਂ ਮਿਲਣਾ ਇੱਕ ਤਾਂ ਹਾਂ ਤਿੱਖਾ ਫਾਇਦਾ ਹੋ ਜਾਣਾ, ਕਹਿੰਦੇ ਦੂਆ ਜੇ ਹੁਣ ਇੱਥੇ ਪੇੜ ਲਗਾਏ ਰਹੇ ਮੈਂ ਆਪਣੀਆਂ ਖੇਤੀਆਂ 'ਚ ਤਾਂ ਇੱਥੇ ਵੀ ਇੱਕ ਨਿਸ਼ਚਿਤ ਦੂਰੀ ਰੱਖੀ ਰਹੀ ਪੇੜਾਂ ਦੀ ਨਾ, ਤੇ ਇੱਥੇ ਵੀ ਹੋਰ ਫਸਲਾਂ ਹੋਰ ਸਬਜ਼ੀਆਂ ਜੇ ਆ ਤਿੱਥੇ ਵੀ ਇਹ ਸੌਗੀ ਸੌਗੀ ਜੇ ਉਤਪਾਦਨ ਕਰੀ ਸਕਾਂ ਜੀਆਂ, ਰਾਜਮਾਂਹ ਇਹ ਲਗਾਈ ਸਕਾਂ ਹੀ ਆਏ ਤਾਂ ਇਹ ਵੀ ਇੱਕ ਆਦਰਸ਼ ਵਿਕਲਪ ਰਹੇ ਆ। ਇਸ ਸੌਗੀ ਜੀਆਂ ਕੜੀ ਧੁੱਪਾਂ ਦੀ ਜ਼ਰੂਰਤ ਹੀ ਨਾ ਜੋ ਹੁੰਦੀ ਨਹੀਂ ਰਾਜਮਾਂਹ ਰਹੀ, ਅਗਰ ਅਸੀਂ ਲਗਾਉਣੀ ਹੋ ਨਾ
1: ਹਾਂਜੀ
0: ਚੀਜ਼ ਤਾਂ ਕਹਿੰਦੇ ਸੌਗੀ ਜੀਆਂ ਅਦਰਕ ਹੋਈ ਹੈ ਤੇ ਵੀ ਇੱਕ ਘੱਟ ਉਚਾਈ ਵਾਲੀ ਫਸਲ ਰਹੀ ਸਕਾਂ ਹੀ ਹਰੀ ਤਿੱਥੀ ਹੈ ਨਾ, ਕਨੇ ਇਸ 'ਚ ਮਿੱਟੀ 'ਚ ਨਮੀ ਵੀ ਬਣੀ ਰਹੀ, ਕਨੇ ਅਦਰਕਾਰੀ ਪੈਦਾਵਾਰ ਵੀ ਹਾਂ ਜੋ ਅੱਛੀ ਮਿਲਾਈ ਅਖਰੋਟਾਂ ਨੀਚੇ।
1: ਠੀਕ ਗਲਾਇਆ ਵੀ ਹੈ ਜੀਤੂ ਭਾਈ, ਇਹ ਜੇ ਰੁੱਖ ਡਾਲਾ ਇਹ ਲਗਾਏ ਰਹੇ ਹੁੰਦੇ ਆਏ ਨਾ, ਇਸ ਤੇ ਜ਼ਮੀਨਾਂ ਦਾ ਕਟਾਓ ਵੀ ਨਹੀਂ ਹੁੰਦਾ, ਕਨੇ ਜ਼ਮੀਨਾਂ ਦਾ ਜਿਹੜਾ ਉਪਜਾਊਪਨ ਨਾ ਸਹਿ ਵੀ ਬਣੀ ਰਹਿੰਦਾ ਵੀ ਹੈ।
0: ਬਿਲਕੁਲ ਬਿਲਕੁਲ, ਕਨੇ ਸੌਗੀ ਵੀ ਦੇਖ ਹਲਦੀ ਵਾਲੀ ਵੀ ਗੱਲ ਕਰੋ ਤਾਂ ਭਾਈ ਹਲਦੀ ਵੀ ਜੇ ਅਸੀਂ ਤੀਆਂ ਛਾਇਆ 'ਚ ਵੀ ਉਜਾਈ ਆਈ
1: ਹਾਂਜੀ,
0: ਅਖਰੋਟਾਂ ਦੇ ਪੇੜਾਂ ਦੇ ਨੀਚੇ ਜੇ ਅਸੀਂ ਦੇਖਾਏ ਹਲਦੀ ਵਾਲੀ ਵੀ ਖੇਤੀ ਕਰੀ ਸਕਾਂ ਹੀ ਆਏ।
1: ਤਾਂ ਇਹ ਤਾਂ ਭਾਈ ਆਹਾਂ ਦੇ ਜੀਤੂ ਭਾਈ ਹੈ ਜੇ ਆ ਨਾ, ਅਸੀਂ ਇੱਕ ਪੰਥ ਦੋ ਕਾਜ ਕਰਨੇ ਵਾਲਾ ਕੰਮ ਕੀਤਾ ਵੀ ਹੈ ਵੀ ਇੱਕ ਹੀ ਟਾਈਮਾਂ 'ਚ ਦੂਰਾ ਫਾਇਦਾ ਜੇ ਅਸੀਂ ਲਗਾਇਆ ਵੀ ਹੈ ਜਿਵੇਂ ਪਾਪੂਲਰ ਕਨੇ ਅਖਰੋਟ ਜੇ ਆ ਨਾ, ਅਸੀਂ ਲਗਾਈ ਨੇ ਕੰਨੇ ਕਈ ਤਰ੍ਹਾਂ ਦੀਆਂ ਅਲੱਗ ਅਲੱਗ ਫਸਲਾਂ ਜੇ ਅਸੀਂ ਵੀ ਲਗਾ ਦਾ ਵੀ ਹੈ ਆ, ਤਿਸ ਤੇ ਵੀ ਫਾਇਦਾ ਜੇ ਅਸੀਂ ਮਿਲਾ ਦਾ ਜਿਹੜੇ ਇਹ ਰੁੱਖ ਡਾਲ ਲਗਾਈ ਰਹੇ ਵੀ ਹੈ ਬਈ ਤਿਨਾਂ ਤੇ ਲੱਕੜੀ ਫਲ ਇਹ ਸਭ ਮਿਲਾ ਦਾ ਹਾਂ ਜੋ ਕਨੇ ਵਿੱਚ ਜੇ ਅਸੀਂ ਫਸਲਾਂ ਲਗਾਈ ਨੇ ਕੰਨੇ ਆਹ ਤਿਸ ਤੇ ਜੇ ਆ ਪੁਆਜਾ ਲਈ ਲੈ ਦੇ ਵੀ ਹੈ ਹੈ ਨਾ।
0: ਦੇਖ ਸਾਈਡਾਂ ਸਾਈਡਾਂ ਪੇੜ ਲਗਾਏ ਰਹੇ ਨਾ ਤਾਂ ਜਿਵੇਂ ਪਾਣੀ ਜ਼ਿਆਦਾ ਹੋ ਜਾਂਦਾ ਤਾਂ ਦੇਖ ਇੱਕ ਤਾਂ ਨਹੀਂ ਹੁੰਦਾ ਮਿੱਟੀ ਵਾਲਾ ਕਟਾਵ,
1: ਹਾਂਜੀ
0: ਮਿੱਟੀ ਜੇ ਅਸੀਂ ਜੜ੍ਹਾਂ ਨੇ ਮਜ਼ਬੂਤ ਬਣੀ ਨਹੀਂ ਰਹੀ, ਕਹਿੰਦੇ ਸੌਗੀ ਵੀ ਦੇਖ ਆਹ ਜੋ ਦੋਹਰੀ ਆਏ ਜੇ ਅਸੀਂ ਹੋਈ, ਇੱਕ ਪਾਸੇ ਹਰੀ ਫਸਲਾਂ ਵੀ ਨਿਕਲਿਆ ਨਹੀਂ, ਦੂਜੇ ਪਾਸੇ ਆਹ ਜੋ ਪੇੜਾਂ ਤੇ ਵੀ ਆਏ ਹੋਏ ਰਹੀ, ਪਾਪੂਲਰਾਂ ਤੇ ਵੀ ਕਹਿੰਦੇ ਅਖਰੋਟਾਂ ਤੇ ਵੀ।
1: ਬਿਲਕੁਲ ਵਧੀਆ ਜੇ ਅਸੀਂ ਜੀਤੂ ਭਾਈ ਕੰਮ ਕੀਤੀ ਰਹੇ ਵੀ ਹੈ, ਮਿਸ਼ਰਿਤ ਕੰਮ ਕਾਰ ਕਰ ਰਹੇ ਵੀ ਹੈ ਅੱਜ ਕੱਲ੍ਹ ਨਾ, ਤਾਂ ਤਿਸ ਤੇ ਆ ਨਾ ਵੀ ਇੱਕ ਹੀ ਟਾਈਮਾਂ 'ਚ ਹੀ ਕਈ ਤਰ੍ਹਾਂ ਦੇ ਫਾਇਦੇ ਜੇ ਅਸੀਂ ਆਹ ਜੋ ਮਿਲਦੇ ਤਿਸ ਤੇ ਆਹ ਦੀ ਆਮਦਨੀ 'ਚ ਵੀ ਸੁਧਾਰ ਹੋਦਾ।
0: ਤਾਂ ਮੈਂ ਇਹੜਾ ਨਾ ਦੇਖ ਗੱਲਾਂ ਬਾਤਾਂ ਹੋਈਏ ਬਥੇਰੀ ਹੁਣ, ਕਹਿੰਦੇ ਠੰਡਾ ਵੀ ਹੋਈ ਆ ਮੌਸਮ ਵੀ ਬਾਹਰ ਨਾ,
1: ਕਹਿੰਦੇ
0: ਸਰੀਰ ਵੀ ਠੰਡੀ ਆ ਤਾਂ ਹੁਣ ਆਉਂ ਪਾਣੀ ਪੀ ਸਕਾਂ ਹੀ ਆ,
1: ਪਾਣੀ ਪੀ ਕਹਿੰਦੇ ਲੋਕ ਗੀਤ ਲੱਗ ਰਹੇ ਸੁਣੀ ਲੈਂਦੇ ਨਾ,
0: ਵਧਾਈ ਥੋੜੀ ਅਜੇ ਕਹਿੰਦੇ ਮਨੋਰੰਜਨ ਵੀ ਹੋਈ ਜਾਣਾ।

0: ਪਾਉਂਦੀ, ਤੌਰ ਤਰੀਕੇ ਵਰਤਣਾ ਪਾਉਂਦੇ ਆ ਧੀਆਂ, ਜਿਵੇਂ ਫਸਲਾਂ 'ਚ ਵਰਤਦੇ ਖੇਤਰ ਧੀਆਂ, ਮਾਲਾ ਪਸ਼ੂ ਇਹਦੇ ਵੀ ਕੰਮ ਕਰ ਰਹੇ ਆ ਜੀ।
1: ਔਰ ਖੇਤੀਬਾੜੀ ਸੋਗੀ ਸੋਗੀ ਪਸ਼ੂ ਪਾਲਣ ਦਾ ਕੰਮ ਕਰਨਾ ਥੋੜਾ ਆਸਾਨ ਹੋਈ ਜਾਂਦਾ ਵੀ ਹੈ ਨਾ, ਕਿਉਂਕਿ ਦੇ ਆਉਂਦਾ ਹੈ ਜੇ ਮਾਲਾ ਪਸ਼ੂ ਦਾ ਗੋਹਾ ਗੁੰਤਰ ਹੋਣਾ ਸੇ ਆਹ ਖੇਤੀਬਾੜੀ 'ਚ ਜੇ ਅਸੀਂ ਖਾਦੀ ਦੇ ਤੌਰ ਪਰ ਇਸਤੇਮਾਲ ਕਰੀ ਸਕਦੇ, ਕਨੇ ਖੇਤਰਾਂ 'ਚ ਜੀਆਂ ਘਾਹ ਪਤਰਾ ਹੁੰਦਾ ਵੀ ਹੈ ਆ, ਜਾਂ ਹੁਣ ਕਣਕਾ ਵੱਡੀ ਤਾਂ ਇਤਨਾ ਭਰੀ ਭੂ ਹੋਣਾ ਵੀ ਹੈ, ਤਾਂ ਫਿਰ ਪਸ਼ੂਆਂ ਦੇ ਚਾਰੇ ਵਾਸਤੇ ਇਸਤੇਮਾਲ ਹੋਈ ਜਾਂਦਾ ਵੀ ਹੈ।
0: ਹਾਂ ਭਈ, ਤੀਆਂ ਬੋਲਦੇ ਭਈ ਖੇਤੀਬਾੜੀ ਕਨੇ ਪਸ਼ੂ ਪਾਲਣ ਜੇ ਆ ਆਪੋ ਚੋਂ ਜੁੜਦੀ ਗੱਲਾਂ ਹੀ ਦੋਨੋਂ।
1: ਪਰ ਜੀਤੂ ਭਾਈ ਮੈਂ ਇੱਕ ਗੱਲ ਗਲਾਣਾ ਚਾਹੁੰਦੀ ਵੀ, ਅਗਰ ਇਹ ਪਸ਼ੂ ਪਾਲਣ ਦੇ ਕੰਮਾਂ ਕਾਰਾਂ ਨੇ ਕੰਨੇ ਜੁੜੀ ਰਹੇ ਵੀ ਆਏ ਨਾ, ਤਾਂ ਕੁਛ ਇੱਕ ਗੱਲਾਂ ਹਨ ਜੋ ਜ਼ਰੂਰ ਜੇ ਇਸੇ ਧਿਆਨ ਰੱਖਣੀ ਚਾਹੀਦੀ, ਜੀਆਂ ਦੁੱਧ ਵਾਲਾ ਅਗਰ ਇਹ ਪਸ਼ੂ ਖਰੀਦਣਾ ਲੱਗੀ ਰਹੇ ਵੀ ਆਏ ਹੈ ਨਾ, ਕਿ ਤਿਆਰ ਕਰਨਾ ਲੱਗੀ ਰਹੇ ਵੀ ਆਏ, ਤਾਂ ਇਸ ਦੇ ਤਾਂ ਆਹ ਕਿਆ ਕਿਆ ਸਾਵਧਾਨੀਆਂ ਜੇ ਇਸੇ ਵਰਤਣੀ, ਜੀਆਂ ਇਹ ਗਾਂ ਮੈਂਸ ਜੇ ਅਸੀਂ ਖਰੀਦਣਾ ਲੱਗੀ ਰਹੇ ਵੀ ਆਏ ਨਾ, ਤਾਂ ਅੱਛੀ ਨਸਲਾਂ ਦੇ ਜੇ ਆ ਸਹਿ ਦੁਧਾਰੂ ਪਸ਼ੂ ਆਹ ਜੋ ਖਰੀਦਣੇ ਚਾਹੀਦੇ।
0: ਹਾਂ ਭਈ, ਜੀਆਂ ਇੱਥੇ ਗੱਲ ਕਰੀਏ ਤਾਂ ਅੱਛੀ ਨਸਲਾਂ 'ਚ ਜੀਆਂ ਮੈਸੀ ਦੀ ਗੱਲ ਕਰੀਏ, ਗਾਂ ਦੀ ਕਰੀਏ, ਤਾਂ ਕਿਹੜੀ ਕਿਹੜੀ ਨਸਲਾਂ ਦੀ ਹੋਣੀ ਚਾਹੀਦੀ ਪਹਿਲਾਂ?
1: ਤਾਂ ਜੀਆਂ ਅਗਰ ਆਹ ਦੇਸੀ ਗਾਂ ਦੀ ਨਸਲਾਂ ਦੀ ਗੱਲ ਕਰੀਏ ਨਾ, ਤਾਂ ਸਾਹੀਵਾਲ ਹੋਈ ਗਈ, ਲਾਲ ਸਿੰਧੀ, ਰਾਠੀ, ਗੀਰੀ ਜਾਂ ਫਿਰ ਹਰਿਆਣਾ, ਇਹ ਸਾਰੀ ਜੇ ਇਸੇ ਗਾਂ ਦੀ ਦੇਸੀ ਨਸਲਾਂ ਹੀ। ਕਨੇ ਅਗਰ ਵਿਦੇਸੀ ਨਸਲਾਂ ਦੀ ਗੱਲ ਕਰੀਏ ਤਾਂ ਤਿੰਨਾਂ 'ਚ ਆਏਗੀ ਜਰਸੀ, ਕਨੇ ਜਿਸ 'ਚੋਂ ਇਹ HF ਬੋਲਦੇ ਹੈ ਨਾ, ਇਹ ਵਿਦੇਸੀ ਨਸਲਾਂ ਹੀ ਗਾਂ ਦੀ। ਕਨੇ ਅਗਰ ਆਹ ਮੈਂਸੀ ਦੀ ਗੱਲ ਕਰੀਏ ਤਾਂ ਮੈਂਸੀ 'ਚ ਜੇ ਅਸੀਂ ਮੁਰਰਾ, ਨੀਲੀ ਰਾਵੀ ਜਾਂ ਫਿਰ ਭਦਾਵਰੀ, ਸੁਰਤੀ, ਇਹ ਜੇ ਇਸੇ ਮੈਂਸੀ ਦੀ ਅੱਛੀ ਨਸਲ ਜੇ ਇਸੇ ਮੰਨੀ ਜਾਂਦੀ ਵੀ ਹੈ।
0: ਹਾਂ ਕਨੇ ਪੇਦੀਆਂ ਹੈ ਦੇਖੋ, ਹੁਣ ਤੇ ਦੁਧਾਰੂ ਪਸ਼ੂ ਪਾਲ ਹੀ ਰਹੇ ਹੈ ਤਾਂ ਪੇ ਟਾਈਮ ਟਾਈਮ ਪਰ ਜੇ ਦੇਖਾਂ ਹਾਂ ਨਵੇਂ ਪਸ਼ੂ ਵੀ ਖਰੀਦਣੇ ਦੀ ਆਵਸ਼ਕਤਾ ਪਾਉਂਦੀ ਰਹਿੰਦੀ ਆਈ, ਤਾਂ ਪੇ ਆਹ ਕਿਆ ਕਿਆ ਗੱਲਾਂ ਜੇ ਅਸੀਂ ਤੀ ਆਹ ਪਸ਼ੂ ਖਰੀਦਦੇ ਟਾਈਮ ਜੇ ਆ ਤਾਲੀ ਆਹ ਨਵਾਂ ਦੁਧਾਰੂ ਪਸ਼ੂ ਖਰੀਦੀ ਕਰਦੇ ਹੋਏ ਨਾ, ਤਾਂ ਲਈ ਕਿਆ ਕਿਆ ਗੱਲਾਂ ਹਾਂ ਜੋ ਧਿਆਨ ਰੱਖਣੇ ਚਾਹੀਦੀ ਹੈ?
1: ਬਿਲਕੁਲ ਠੀਕ ਗਲਾਇਆ ਵੀ ਹੈ ਬਈ, ਟਾਈਮਾਂ ਟਾਈਮਾਂ 'ਚ ਜਾਲੀ ਜੇ ਇਹ ਪਸ਼ੂਆਂ ਖਰੀਦਦੇ ਤਾਂ ਆਹ ਜੇ ਅਸੀਂ ਕੁਛ ਗੱਲਾਂ ਜ਼ਰੂਰ ਧਿਆਨ ਰੱਖਣੀ ਵੀ ਆਈ। ਸਭ ਪਹਿਲੇ ਤਾਂ ਜਿਹੜੀ ਵੀ ਆਹ ਗਾਂ ਮੈਂਸ ਖਰੀਦਣੀ ਵੀ ਆਈ ਨਾ, ਅੱਛੀ ਨਸਲਾਂ ਦੀ ਹੋਣੀ ਚਾਹੀਦੀ ਵੀ ਆਈ।
0: ਅੱਛਾ,
1: ਕਹਿੰਦੇ ਦੂਜਾ ਵੀ ਪਸ਼ੂ ਜਿਹੜਾ ਵੀ ਆਹ ਖਰੀਦਣਾ ਸੀ ਬਿਲਕੁਲ ਸਵਸਥ ਜੇ ਅਸੀਂ ਹੋਣਾ ਚਾਹੀਦਾ ਵੀ ਆਇਆ, ਇਸ ਦੀ ਬਛੈਣ ਈ ਆਈ ਬਈ ਜਾਲੀ ਜੇ ਇਹ ਪਸ਼ੂਆਂ ਵੱਲ ਜਾਂਦੇ ਤਾਂ ਪਸ਼ੂ ਇਕਦਮ ਸੇ ਚੁਕੰਨੇ ਹੋਈ ਜਾਂਦੇ ਵੀ ਆਏ। ਪਸ਼ੂ ਵਾਲੇ ਅੱਖੇ ਬੱਖੇ ਥੋੜੀ ਜੇ ਵੀ ਹਲਚਲ ਹੋਊਗੀ ਨਾ, ਤਾਂ ਪਸ਼ੂ ਜੇ ਇਹ ਬਿਲਕੁਲ ਚੌਕੰਨੇ ਹੋਈ ਜਾਂਦੇ, ਕਹਿੰਦੇ ਆਪਣੀ ਪ੍ਰਤੀਕਿਰਿਆ ਜੇ ਅਸੀਂ ਜੀਆਂ ਰੰਭਾਣਾ ਸ਼ੁਰੂ ਕਰੀ ਜਾਂਦੇ ਜਾਂ ਖੜੇ ਹੋਈ ਜਾਂਦੇ ਵੀ ਆਏ, ਤਾਂ ਦੇ ਦੇ ਜੇ ਇਹ ਪਸ਼ੂਆਂ ਹਾਂ ਜੋ ਸਵਸਥ ਪਸ਼ੂ ਜੇ ਇਹ ਖਰੀਦਣਾ ਚਾਹੀਦਾ, ਕਹਿੰਦੇ ਇਸ ਦੀ ਜੇ ਇਸ ਜਾਂਚ ਪਰਖੇ। ਕਹਿੰਦੇ ਅਗਰ ਪਸ਼ੂ ਜੇ ਇਹ ਪਹਿਲੇ ਤੇ ਹੀ ਬਿਮਾਰ ਆ ਤਾਂ ਫਿਰ ਇਸ ਤੇ ਜੇ ਅਸੀਂ ਆਹ ਜੋ ਉਸ ਤਰੀਕੇ ਨੇ ਫਿਰ ਫਾਇਦਾ ਨਹੀਂ ਮਿਲੀ ਪਾਉਂਦਾ।
0: ਅੱਜ ਕੱਲ੍ਹ ਤਾਂ ਜੀਆਂ ਰਿਕਾਰਡ ਵੀ ਹੁੰਦਾ ਪਸ਼ੂ ਦਾ ਹੈ, ਸਵਾਸਥ ਕਾਰਡ ਵੀ ਚੱਲੇ ਹੁੰਦੇ, ਤਿੱਥੀ ਵੀ ਸੇ ਵਿਆਹ ਦੇਖ ਹੀ ਲੈਣਾ ਚਾਹੀਦਾ ਆ।
1: ਦੁਧਾਰੂ ਅਗਰ ਪਸ਼ੂ ਖਰੀਦਣਾ ਲੱਗੀ ਰਹੇ ਵੀ ਆਏ ਨਾ, ਤਾਂ ਬਈ ਕੀ ਗੱਲਾਂ ਦਾ ਹਾਂ ਹੋਰ ਧਿਆਨ ਰੱਖਣਾ ਵੀ ਹੈ, ਕਿਉਂਕਿ ਆਹ ਪਸ਼ੂ ਜੇ ਇਹ ਦੁਧਾਰੂ ਖਰੀਦਣਾ ਲੱਗ ਰਹੇ ਤਾਂ ਦੁੱਧ ਵਾਸਤੇ ਖਰੀਦਣਾ ਲੱਗੀ ਰਹੇ ਵੀ ਆਏ, ਤਾਂ ਇਸ ਦੀ ਦੁੱਧ ਦੇਣ ਦੀ ਕਸ਼ਮਤਾ ਜੇ ਇਸੇ ਜ਼ਿਆਦਾ ਤੇ ਜ਼ਿਆਦਾ ਹੋਣੀ ਚਾਹੀਦੀ।
0: ਅੱਛਾ,
1: ਇਸ ਦੀ ਪਹਿਚਾਣ ਆਹ ਕੀ ਕਰਨੀ ਕਿ ਪਸ਼ੂ ਦੀ ਜਿਹੜੀ ਦੁੱਧ ਵਾਲੀ ਨਾੜੀਆਂ ਏ ਸੈ ਵੀ ਮੋਟੀ ਹੋਣੀ ਚਾਹੀਦੀ ਵੀ ਆਈ, ਕਨੇ ਥਣਾਂ ਦੀ ਬਨਾਵਟਾਂ ਤੇ ਵੀ ਇਹ ਪਤਾ ਲਗਾਈ ਸਕਦੇ ਵੀ ਹੈ, ਪਸ਼ੂ ਵਾਲੇ ਲਿਆਟੂ ਦੇਖੀ ਨੇ ਕਨੇ ਵੀ ਆਹ ਪਤਾ ਲਾਈ ਲੈਣਾ ਵੀ ਹੈ ਆ ਕਿ ਪਸ਼ੂ ਜੇ ਹੈ ਕਿਤਨਾ ਕਰ ਦੁੱਧ ਦੇਣ ਵਾਲਾ।
0: ਬਿਲਕੁਲ, ਕਨੇ ਜੀਆਂ ਇਸ ਚ ਪਸ਼ੂ ਦੀ ਉਮਰ ਦਾ ਕਿਆ ਰੋਲ ਰਿਹਾ ਹੈ ਆਪ ਵਾਲਾ, ਜੀਆਂ ਪਸ਼ੂ ਦੀ ਉਮਰ ਦੀ ਗੱਲ ਕਰੀਏ ਤਾਂ ਫਿਰ ਕਿਆ ਅੰਦਾਜ਼ਾ ਲਗਾਉਣਾ ਵੀ ਪਸ਼ੂ ਦੀ ਉਮਰ ਕਿਆ ਆਈ, ਫਿਰ ਜੀਆਂ ਇਹ ਪਸ਼ੂ ਖਰੀਦੀ ਕਰੇ ਆਏ ਦੂਏ ਤੇ ਕੁਸੀ ਤੇ, ਤਾਂ ਕਿਆ ਪਤਾ ਲਗਾਉਣਾ ਵੀ ਪਸ਼ੂ ਦੀ ਉਮਰ ਕਿਤੇ ਛੁਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੈ?
1: ਤਾਂ ਭਾਈ ਇਸ ਦੇ ਤਾਂ ਇਹ ਜੇ ਆ ਨਾ, ਪਸ਼ੂਆਂ ਦੇ ਦੰਦ ਦਿਖੀ ਨੇ ਕੰਨੇ ਜਾਂ ਪਸ਼ੂਆਂ ਦੇ ਸਿੰਘ ਦਿਖੀ ਨੇ ਕੰਨੇ ਜੇ ਅਸੀਂ ਇਹ ਪਸ਼ੂਆਂ ਦਾ ਪਤਾ ਲਗਾਈ ਸਕਦੇ ਵੀ ਹੈ। ਅਗਰ ਦੁਧਾਰੂ ਪਸ਼ੂ ਜੇ ਅਸੀਂ ਇਹ ਖਰੀਦਣਾ ਲੱਗ ਰਹੀ ਤਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਦੂਜੇ ਕੰਨੇ ਤੀਜੇ ਸੋਏ ਵਾਲੀ ਜਿਹੜੀ ਗਾਈ ਮੈਂਸੀ ਹੁੰਦੀ ਵੀ ਹੈ ਨਾ, ਸਹੀ ਆਹ ਜੋ ਖਰੀਦਣੀ ਚਾਹੀਦੀ ਉਸ ਟਾਈਮ 'ਚ ਮਾਲ ਜੇ ਹੈ ਦੁੱਧ ਜੋ ਖਰਾ ਉਤਰੀ ਰਹਾ ਹੁੰਦਾ ਵੀ ਹੈ ਆ।
0: ਕਹਿੰਦੇ ਭਾਈ ਹੋਰ ਜੀਆਂ ਗੱਲ ਕਰੋ ਵੀ ਜੀਆਂ ਨਸਲਾਂ ਦੀ ਗੱਲ ਹੋਏਗੀ ਭਾਈ, ਨਸਲਾਂ ਦਾ ਚੁਣਾਵ ਕਰਨਾ ਜਾਂ ਫਿਰ ਜੀਆਂ ਇਹ ਪਸ਼ੂ ਦੀ ਪਾਲਾ ਦੀ ਗੱਲ ਕਰੀਏ ਤਾਂ ਪਾਲ ਕਿਸ ਤਰ੍ਹਾਂ ਦੀ ਸਰੀ ਰਹਿਣੀ ਚਾਹੀਦੀ? ਫਿਰ
1: ਸ਼ੁਰੂਆਤੀ ਤੇ ਹੀ ਜਿਹੜੇ ਛੋਟੇ ਬੱਚੇ ਹੁੰਦੇ ਤਿੰਨਾਂ ਜੋ ਅੱਛੇ ਤਰੀਕੇ ਨੇ ਕਰਨੇ ਜੇ ਆ ਸਹਿ ਪੌਸ਼ਟਿਕ ਤੱਤਾਂ ਤੇ ਭਰਪੂਰ ਖਾਣ ਪਾਣ ਦੇਣਾ ਚਾਹੀਦਾ ਵੀ ਹੈ ਆ, ਦਾਣਾ ਮਿਸ਼ਰਣ ਜੇ ਹੈ ਤਿੰਨਾਂ ਦਾ ਠੀਕ ਰੱਖਣਾ ਚਾਹੀਦਾ ਵੀ ਹੈ ਆ, ਕਹਿੰਦੇ ਸੋਗੀ ਸੋਗੀ ਜੇ ਆ ਸਹਿ ਮਾਊ ਦਾ ਦੁੱਧ ਬੱਚੇ ਵਾਸਤੇ ਬੜਾ ਜ਼ਰੂਰੀ ਰਹਿੰਦਾ ਵੀ ਹੈ, ਤਾਂ ਸਹਿ ਵੀ ਜੇ ਅਸੀਂ ਪਿਲਾਉਣਾ ਚਾਹੀਦਾ ਵੀ ਹੈ ਆ। ਇਸ ਸੋਗੀ ਜੇ ਹੈ ਸ਼ੁਰੂਆਤੀ ਤੇ ਅਗਰ ਪਸ਼ੂ ਦੀ ਅੱਛੇ ਤਰੀਕੇ ਨੇ ਕਰਨੇ ਇਹ ਦੇਖਭਾਲ ਕੀਤੀ ਹੋਊਗੀ ਨਾ, ਤਾਂ ਆਉਣੇ ਵਾਲੇ ਟਾਈਮਾਂ 'ਚ ਜੇ ਅਸੀਂ ਫਿਰ ਆਹ ਜੋ ਇੱਕ ਅੱਛਾ ਜੇ ਅਸੀਂ ਪਸ਼ੂ ਤਿਆਰ ਹੋਣਾ ਵੀ ਹੈ, ਕਹਿੰਦੇ ਇਸ ਤੇ ਜੇ ਅਸੀਂ ਆਹ ਫਾਇਦਾ ਲੈਣਾ ਵੀ ਹੈ ਆ।
0: ਬਿਲਕੁਲ ਭਈ, ਮੀਂਹ ਦੇਖ ਆਉਂ ਦੇਖਾਂ ਭਈ ਦੁੱਧ ਉਤਪਾਦਨ 'ਚ ਤਾਂ ਭਈ आशा जी से बड़े अगे लग रही गाँव च निकलने आए हूं
1: दिखा भाई दुध के काम करने जुड़ी रहे भी है ना तो पशु जे है तंदुरुस्त रहने चाहिए दुध जे ऐसे तिनारा ठीक होगा ना ता ही फिर तिस्ते जे ऐसे यहाँ जो आमदनी भी खरी आनी भी है करे पशु जे है जाली जीतू भाई यहाँ कुती खरीदना जाना ना ते की गल्ला तो जरूर ध्यान रखना भी है कई बार व्यापारी क्या करते भी है पता होंगे तीनों भी पशु जो दिखड़ा आना।

ਹੁੰਦੀ। ਸਮੇਂ ਪ੍ਰਤੀ ਇਹਨਾਂ ਦਾ ਖਾਣ ਪਾਣ ਤੇ ਇਹਦਾ ਵੀ ਧਿਆਨ ਰੱਖਣਾ ਬੜਾ ਜ਼ਰੂਰੀ ਆ, ਕਿਉਂਕਿ ਸਿਹਤ ਜਿਹੀ ਸਾਰੇ ਤੋਂ ਵੱਡੀ ਗੱਲ ਹੈ। ਅਗਰ ਸਿਹਤਮੰਦ ਹੋਊਗੇ ਅਸਾਰੇ ਵੱਡੇ ਬਜ਼ੁਰਗ ਕਨੇ ਹਾਂ ਸਾਰੇ, ਤਾਂ ਕਿਉਂ ਆ ਕਿ ਅਹਾਂ ਜੋ ਵੀ ਸਕੂਨ ਹੋ ਵੀ ਚਲੋ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਜੇ ਸਿਰ ਨਹੀਂ ਹੈ। ਅੱਛਾ, ਅਸਾਂ ਦੇ ਬਜ਼ੁਰਗਾਂ 'ਚੋਂ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਬਿਲਕੁਲ ਜ਼ਰੂਰ। ਇੱਕ ਤਾਂ ਸਾਰੇ ਤੋਂ ਵੱਡੀ ਗੱਲ ਇਹ, ਸਾਰੇ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੇ ਆਪ ਜੋ ਹਮੇਸ਼ਾ ਐਕਟਿਵ ਰੱਖਣਾ। ਇਹ ਨਹੀਂ ਹੈ ਕਿ ਅਸੀਂ ਆਪਣੇ ਕਮਰੇ 'ਚ ਬੈਠੇ ਰਹੇ ਸਾਰਾ ਦਿਨ, ਤਾਂ ਬੈਠੇ ਦੇ ਹੀ ਆਏ। ਥੋੜ੍ਹਾ ਜਿਹਾ ਆਪਣਾ ਵਿਆਮ 'ਚ ਸ਼ੁਰੂਆਤ ਕਰਾਂ ਸਵੇਰੇ ਦੀ, ਬੜੇ ਤਰੀਕੇ ਨਾਲ ਯੋਗ ਕਰ ਸਕਦੇ ਤੁਸੀਂ, ਧਿਆਨ ਕਰ ਸਕਦੇ ਕਨੇ, ਛੋਟੇ ਮੋਟੇ ਮਤਲਬ ਥੋੜ੍ਹਾ ਜਿਹਾ ਵਿਆਮ ਜੈਸਾ ਤੁਸੀਂ ਕਰਾਂ, ਹੈ ਨਾ, ਵਾਕ ਕਰਾਂ, ਘੁੰਮਣਾ ਜਾਵਾ ਜ਼ਰੂਰ, ਹੈ ਨਾ, ਪਲੇਨ ਪਲੇਨ ਜਗ੍ਹਾ 'ਚ ਦੀਆਂ ਅੰਗਣਾਂ 'ਚ ਤੁਸੀਂ ਘੁੰਮਾਉਂਦੇ ਉਰੇ ਤੇ ਪਰੇ, ਜਾਂ ਸੜਕ ਹੈ ਤਾਂ ਤਿਹਾ 'ਚ ਤੁਸੀਂ ਘੁੰਮਣਾ ਜਾ ਸਕਦੇ ਹਨ, ਹੈ ਨਾ। ਤਾਂ ਇਸ 'ਤੇ ਕਿਉਂ ਹੁੰਦਾ ਕਿ ਹਾਂ ਐਕਟਿਵ ਰਹਿੰਦੇ, ਸਰੀਰ ਅਸਾਂ ਦਾ ਠੀਕ ਰਹਿੰਦਾ ਹੀ ਆ, ਔਰ ਸਰੀਰ ਅਗਰ ਅਸਾਂ ਦਾ ਠੀਕ ਹੋਊਗਾ ਤਾਂ ਫਿਰ ਹੀ ਛੋਟੀ ਮੋਟੀ ਪ੍ਰੋਬਲਮ ਆ ਜੇ ਤਿਨਾ, ਤਾਂ ਹਾਂ ਆਪੂ ਹੀ ਜੈਸੇ ਨਿਵਾਰਨ ਕਰ ਸਕਦੇ। ਤਾਂ ਬਈ ਇਹ ਤਾਂ ਗੱਲ ਹੋਈ ਬਜ਼ੁਰਗਾਂ ਤਾਂ ਹੀ, ਕਿ ਜਿਹੜਾ ਉਹ ਨਾ ਕਈ ਵਾਰ ਅਸਾਂ ਦੇ ਵੱਡੇ ਬਜ਼ੁਰਗ ਇਹ ਸੋਚਿਆ ਵੀ ਚਲੋ ਹੁਣ ਕਿਆ ਕਮਾਉਣਾ, ਕੋਈ ਗੱਲ ਨਹੀਂ, ਅਸਾਂ ਬੈਠੀ ਤਾਂ ਬੈਠੀ ਦੇ ਬਿਲਕੁਲ ਜੋ ਕਮਾਓ ਮਤ, ਲੇਕਿਨ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਾ, ਐਕਟਿਵ ਜ਼ਰੂਰ ਰਹਿਣਾ ਹੀ ਆ, ਬਿਲਕੁਲ ਇੱਕ ਹੀ ਜਗ੍ਹਾ ਬੈਠੀ ਨਹੀਂ ਰਹਿਣਾ ਹੀ ਆ, ਹੈ ਨਾ। ਕਨੇ ਅਸਾਂ ਜੋ ਧਿਆਨ ਇਹ ਰੱਖਣਾ ਚਾਹੀਦਾ ਕਿ ਅਸਾਂ ਕਿਤੇ ਜਾ ਦੇ ਤਾਂ ਦੇਖੋ, ਮਨ ਤਾਂ ਸਾਰੇ ਦਾ ਕਰਾਂ, ਘਰ ਤੋਂ ਬਾਹਰ ਜਿਹੜਾ ਨਹੀਂ ਹੈ, ਇੱਕ ਹੀ ਜਗ੍ਹਾ ਰਹੀ ਨਾ, ਜੇ ਆਦਮੀ ਬੋਰ ਵੀ ਹੋਈ ਜਾਂ ਤਾਂ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਅਗਰ ਅਸੀਂ ਕਿਤੇ ਬਾਹਰ ਜਾ ਦੇ ਤਾਂ ਆਪਣੇ ਬਜ਼ੁਰਗਾਂ 'ਚੋਂ ਵੀ ਸੌਗੀ ਨੇ ਲਈ ਨੇ ਜਾ, ਕਿਉਂ ਨਹੀਂ ਲਈ ਜਾ ਸਕਦੇ, ਅਸੀਂ ਲਈ ਨੇ ਜਾ ਸਕਦੇ। ਤਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਤਿੰਨਾਂ ਧਿਆਨ ਅਸਾਂ ਜੋ ਰੱਖਣਾ ਹੁੰਦਾ ਹੀ ਆ, ਤਿੰਨ ਦੇ ਖਾਣੇ ਪੀਣ ਦਾ ਧਿਆਨ, ਤਿੰਨਾਂ ਦੀ ਸਿਹਤ ਦਾ ਧਿਆਨ, ਕਨੇ ਅਗਰ ਦੇਖਾ ਕੋਈ ਦਵਾਈ ਅਸਾਂ ਲੈ ਦੇ ਤਾਂ ਤਿਹਾ ਦਵਾਈਆਂ ਦਾ ਵੀ ਅਸਾਂ ਜੋ ਹੀ ਧਿਆਨ ਰੱਖਣਾ ਚਾਹੀਦਾ, ਹੈ ਨਾ। ਜਾਂ ਫਿਰ ਤਿੰਨਾਂ ਜੋ ਦੱਸੀ ਦੇ, ਕਈ ਵਾਰ ਹੁੰਦਾ ਬਜ਼ੁਰਗਾਂ ਦੇ ਭੁੱਲੀ ਵੀ ਜਾਂਦੇ ਨਾ, ਤਾਂ ਇਸ ਤਾਂ ਹੀ ਜੇ ਅਸੀਂ ਅਸਾਂ ਜੋ ਰੱਖਣਾ ਚਾਹੀਦਾ ਧਿਆਨ, ਤਿੰਨਾਂ ਦੀ ਯਾਦ ਅਸਾਂ ਜੋ ਦਿਲਾਉਂਦੇ ਰਹਿਣਾ ਚਾਹੀਦਾ। ਅਗਰ ਤੁਸੀਂ ਆਪਣੇ ਕੰਮਾਂ 'ਚ ਵਿਅਸਤ ਹੋਏ ਤਾਂ ਥੋੜ੍ਹਾ ਅਲਾਰਮ ਲਗਾਈ ਲਈ ਆਪਣੀ ਮੋਬਾਈਲਾਂ 'ਚ, ਕਿ ਪਤਾ ਲੱਗ ਜਾਂਦਾ ਹੀ ਆ ਵੀ ਹੁਣ ਅਲਾਰਮ ਵੱਜਿਆ, ਕਨੇ ਇਹ ਟਾਈਮ ਜੇ ਅਸੀਂ ਦਵਾਈ ਦਾ ਟਾਈਮ ਹੈ, ਤਿੰਨਾਂ ਜੋ ਦਿਆ ਤੁਸੀਂ। ਔਰ ਇੰਨੇ ਜੇ ਅਸੀਂ ਆਪਣੇ ਬਜ਼ੁਰਗਾਂ 'ਚੋਂ ਜੇ ਅਸੀਂ ਤੁਸੀਂ ਦੱਸੀ ਵੀ ਸਕਦੇ ਕਿ ਬਈ ਦੇਖਾ ਇਹ ਟਾਈਮ ਮੋਬਾਈਲ ਜਲਦੀ ਅਲਾਰਮ ਵੱਜਦਾ, ਤੁਸੀਂ ਹੀ ਬੋਲਣਾ ਪਿਆ ਹਾਂ ਬਈ ਦਵਾਈ ਦਾ ਟਾਈਮ ਹੋਦਾ, ਕਨੇ ਅਸਾਂ ਦਵਾਈ ਜੇ ਅਸੀਂ ਖਾਣੀ ਹੈ, ਕੋਈ ਅਗਰ ਅਸੀਂ ਦਵਾਈ ਖਾਂਦੇ ਹਨ ਤਾਂ, ਹੈ ਨਾ। ਕਨੇ ਇੱਕ ਆਰਾਮਦਾਇਕ ਵਿਵਸਥਾ ਜਿਹੀ ਸਵਾਈ ਘਰ 'ਚ ਹੋਣਾ ਚਾਹੀਦੀ ਬਜ਼ੁਰਗਾਂ ਤਾਈਂ, ਤੀਆਂ ਜੇ ਕਿਹੜੀ ਜਗ੍ਹਾ ਸੁਨਿਸ਼ਚਿਤ ਕਰਨੀ ਵੀ ਜਿੱਥੇ ਜੇ ਆਰਾਮੀ ਨੇ ਆਰਾਮਾਂ ਨੇ ਸੇ ਬੈਠੀ ਸਕਣ, ਆਪਣਾ ਸਮੇਂ ਜੈਸੇ ਬਿਤਾਈ ਸਕਣ, ਹੈ ਨਾ, ਆਪਣੇ ਉਸ ਕਮਰੇ 'ਚ ਜੈਸੇ ਇੱਕ ਅੱਛੀ ਤਿੰਨਾਂ ਤਾਈਂ ਅੱਛਾ ਵਾਤਾਵਰਣ ਬਣਾਏ ਨੇ ਅਸਾਂ ਹਮੇਸ਼ਾ ਰੱਖਣ। ਔਰ ਬਜ਼ੁਰਗਾਂ 'ਚੋਂ ਕਿਆ ਚਾਹੀਦਾ ਵਾ, ਥੋੜ੍ਹਾ ਜਿਹਾ ਤੁਸਾਂ ਦਾ ਪਿਆਰ ਅਟੈਨਸ਼ਨ ਚਾਹੀਦੀ ਹੋਈ, ਥੋੜ੍ਹਾ ਜਿਹਾ ਕਿ ਤੁਸਾਂ ਸਮੇਂ ਦੇਈਏ ਤਿੰਨਾਂ ਜੋ ਤਿੰਨਾਂ ਦੀ ਚਾਰ ਗੱਲਾਂ ਸੁਣੀ ਲਈਏ, ਕਿਆ ਸਭ ਬੋਲਣਾ ਚਾਹੁੰਦੇ, ਤਿੰਨਾਂ ਦੇ ਦਿਲਾਂ 'ਚ ਵੀ ਕੋਈ ਗੱਲ ਹੋਊਗੀ ਤਾਂ ਤਿਹਾ 'ਚ ਸੁਣੀ ਲਈਏ, ਥੋੜ੍ਹਾ ਸਮੇਂ ਅਗਰ ਅਸੀਂ ਦੇਂਗੇ ਨਾ ਤਾਂ ਇਹ ਸਾਰੀ ਗੱਲਾਂ ਬਾਤਾਂ ਜੈਸੇ ਜ਼ਰੂਰ ਹੋ ਜਾਂਦੀਆਂ ਪੂਰੀਆਂ, ਹੈ ਨਾ। ਕਨੇ ਖੁਸ਼ ਰਹਿੰਦੇ ਆ, ਹਾਂ ਜੋ ਵੀ ਬੜਾ ਕੁਝ ਸਿੱਖਣ ਮਿਲਦਾ ਤਿੰਨਾਂ ਨੇ ਸੌਗੀ ਬੈਠੀ ਨੇ, ਕਨੇ ਤਿੰਨਾਂ 'ਚੋਂ ਵੀ ਅੱਛਾ ਲੱਗਦਾ ਬਈ ਅਸਾਰਾ ਧਿਆਨ ਰੱਖਿਆ ਜਾਂਦਾ, ਅਸਾਂ ਦੀ ਗੱਲਾਂ ਦੀ ਅਹਿਮੀਅਤ ਜੈਸੇ ਹੈ ਦੂਏ ਦੀ ਨਜ਼ਰਾਂ 'ਚ ਵੀ। ਅੱਛਾ, ਹੁਣ ਦੇਖਾ ਇੱਕ ਗੱਲ ਹੋਰ ਵੀ, ਸਿਹਤ ਦੀ ਜਹਾਂ ਤੱਕ ਗੱਲ ਕਰੇ ਨਾ, ਤਾਂ ਹੁਣ ਗਰਮੀ ਵਾਲੇ ਮੌਸਮਾਂ ਦੀ ਜਿਹੀਆਂ ਗੱਲ ਕਰੀਏ ਤਾਂ ਇਹਨਾਂ ਗਰਮੀ ਵਾਲੇ ਮੌਸਮਾਂ 'ਚ ਦਾ ਖਾਸ ਧਿਆਨ ਰੱਖਣਾ ਹੁੰਦਾ, ਚਾਹੇ ਬੜੀ ਜ਼ਿਆਦਾ ਠੰਡ ਹੋਏ ਸਾ ਵੀ ਬੜੀ ਮੁਸ਼ਕਲ ਹੁੰਦੀ ਹੈ ਥੋੜ੍ਹੀ ਬਜ਼ੁਰਗਾਂ 'ਚੋਂ, ਕਨੇ ਅਗਰ ਬੜੀ ਜ਼ਿਆਦਾ ਗਰਮੀ ਹੋਏ ਤਾਂ ਤਿਸਾ ਗਰਮੀਆਂ 'ਚ ਵੀ ਬੜੀ ਦਿੱਕਤ ਜੈਸੇ ਹੋ ਜਾਂਦੀ ਹੈ। ਤਾਂ ਕਿਆ ਕਰਨਾ, ਅਸਾਂ ਸਰੀਰ ਦੇ ਕੁਛ ਅੰਗ ਜਿਹੜੇ ਹੁੰਦੇ ਤਿੰਨਾਂ ਜੋ ਅਗਰ ਅਸਾਂ ਠੰਡਾ ਰੱਖਗੇ ਨਾ, ਤਿੰਨਾਂ ਹਿੱਸਿਆਂ 'ਚੋਂ ਠੰਡਾ ਰੱਖਗੇ ਅਸਾਂ ਬੜਾ ਅਸਰਦਾਰ ਹੋਵਾਂ ਅਸਾਂ ਜੋ ਠੰਡਕ ਪਹੁੰਚਾਉਣੇ ਤਾਈਂ। ਔਰ ਇਹ ਹਿੱਸੇ ਹੁਣ ਜੇ ਖਾਸ ਕਰ ਅਸਾਂ ਦੀ ਕਲਾਈ ਹੋਈ, ਗਰਦਨ ਤਲਵੇ ਹੋਈ ਹੈ, ਅਗਰ ਇਹਨਾਂ 'ਚੋਂ ਠੰਡਾ ਰੱਖ ਗਿਆ ਇਹ, ਤਾਂ ਇਸ 'ਤੇ ਕਿਉਂ ਹੁੰਦਾ ਕਿ ਅਸਾਂ ਜੋ ਅੰਦਰੂਨੀ ਅਸਾਂ ਦਾ ਜੇ ਤਾਪਮਾਨ ਹੁੰਦਾ ਜਾਂ ਸਰੀਰ ਦਾ ਸਹਿ ਨਿਯੰਤਰਿਤ ਰਹੀ ਹਾਂ। ਤਾਂ ਜ਼ਰੂਰੀ ਹੈ ਕਿ ਅਸਾਂ ਕਿਆ ਕਰੀਏ, ਕਲਾਈਏ ਪਰ ਅਸਾਂ ਦੇ ਆਪਣੇ ਜਿਹੜੇ ਜੇ ਹੱਥਾਂ ਦੀ ਕਲਾਈ ਹੁੰਦੀ ਤਿੰਨਾਂ ਪਰ, ਜੇ ਅਸੀਂ ਦਿਨਾਂ 'ਚ ਦੋ ਤਿੰਨ ਵਾਰ ਜੇ ਅਸੀਂ 5-7 ਮਿੰਟਾਂ ਤਾਈਂ ਠੰਡਾ ਪਾਣੀ ਤੁਸਾਂ ਸੱਟਣਾ, ਯਾਨੀ ਠੰਡਾ ਤੁਸੀਂ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਕਨੇ ਗਰਦਨੀ ਦੀ ਗੱਲ ਕਰੀਏ ਤਾਂ ਗਰਦਨੀ ਦੇ ਪਿੱਛੇ ਵੀ ਠੰਡਾ ਗਿੱਲਾ ਕੱਪੜਾ ਤੁਸੀਂ ਰੱਖ ਸਕਦੇ ਦੁਪਹਿਰ ਦੇ ਟਾਈਮ ਖਾਸ ਤੌਰ ਪਰ, ਚਾਲੀ ਜੇ ਬੜੀ ਜ਼ਿਆਦਾ ਗਰਮੀ ਹੁੰਦੀ, ਬੜੀ ਧੁੱਪ ਹੁੰਦੀ, ਕਨੇ ਗਰਮੀ ਹੁੰਦੀ ਤਾਂ ਤਾਂ ਹੀ ਤੁਸੀਂ ਇਹ ਕੰਮ ਕਰ ਸਕਦੇ ਹਨ। ਤਾਪਮਾਨ ਉਸ ਟਾਈਮ ਜੇ ਅਸੀਂ ਬੜਾ ਜ਼ਿਆਦਾ ਵਧੀ ਜਾਂਦਾ ਹੀ ਹੈ, ਤਾਂ ਤੁਸੀਂ ਆਪਣੀ ਗਰਦਨੀ ਦੇ ਪਿਛਲੇ ਹਿੱਸੇ ਪਰ ਜਿਹਾ ਗਿੱਲਾ ਕੱਪੜਾ ਰੱਖਣਾ, ਤਾਂ ਕਿ ਹੈ ਠੰਡਕ ਇੱਥੇ ਬਣੀਦੀ ਰਹੇ। ਕਨੇ ਜਿਵੇਂ ਕਈ ਵਾਰ ਹੁੰਦਾ ਨਾ ਪੈਰਾਂ ਦੇ ਤਲਵੇ ਬੜੀ ਜਲਨ ਜਿਹੀ ਹੁੰਦੀ ਹੈ, ਤਾਂ ਪੈਰਾਂ ਦੇ ਤਲਵੇ ਜੋ ਠੰਡਾ ਰੱਖਣੇ ਤਾਂ ਠੰਡੇ ਪਾਣੀਆਂ 'ਚ ਕੁਛ ਦੇਰ ਤੱਕ ਡੁਬੋਣਾ ਸੇ, ਡੁਬੋਏ ਰੱਖਣੇ ਪੈਰ, ਤਾਂ ਇਸ 'ਤੇ ਵੀ ਬੜਾ ਫਾਇਦਾ ਜੈਸੇ ਸਰੀਰ ਜੋ ਮਿਲਦਾ ਹੀ ਆ। ਤਾਂ ਇਹ ਤਾਂ ਉਹੀ ਗੱਲ ਵੀ ਤੁਸੀਂ ਕਿਵੇਂ ਕਰਨੇ ਜੇ ਅਸੀਂ ਆਪਣਾ ਧਿਆਨ ਰੱਖ ਸਕਦੇ ਇਸ ਗਰਮੀਆਂ ਦੇ ਮੌਸਮਾਂ 'ਚ। ਕਨੇ ਦੇਖਾ ਨਾ ਕਈ ਵਾਰ ਪਹਿਲੀ ਗੱਲ ਤਾਂ ਇਹ ਕਿ ਗਰਮੀਆਂ 'ਤੇ ਜ਼ਿਆਦਾ ਗਰਮੀ ਚੱਲ ਰਹੀ ਹੋਈ ਤਾਂ ਹਲੇ ਤਾਂ ਅਸੀਂ ਘਰ 'ਤੇ ਬਾਹਰ ਜਾਣਾ ਹੀ ਨਹੀਂ ਚਾਹੀਦਾ, ਕਿਉਂਕਿ ਇਸ 'ਤੇ ਕਿਉਂ

ਤਾਂ ਹੀਟ ਸਟ੍ਰੋਕ ਹੋ ਸਕਦਾ, ਜਿਵੇਂ 40 ਡਿਗਰੀ 'ਤੇ ਅਧਿਕ ਤਾਪਮਾਨ ਅਗਰ ਹੋ ਤਾਂ ਹੀਟ ਸਟ੍ਰੋਕ ਹੋ ਸਕਦਾ ਹੀ ਆ, ਸਹਿ ਬੜਾ ਖਤਰਨਾਕ ਹੁੰਦਾ ਹੀ ਆ। ਕੰਨੇ ਹੀਟ ਰੈਸ ਵੀ ਹੋ ਰੈਸ਼ਿਜ ਵੀ ਹੋ ਸਕਦੇ, ਜਿਵੇਂ ਪਸੀਨਾ ਆਈ ਆ ਕਈ ਵਾਰ ਤਾਂ ਤਿਸ 'ਤੇ ਕਿਉਂ ਹੁੰਦਾ ਦੀ ਜਿਹੜੀ ਤਵਚਾ ਹੁੰਦੀ ਤਿਸ ਪਰ ਜਲਨ ਹੁੰਦੀ ਆ, ਰੈਸ਼ਿਜ ਆਈ ਜਾਂਦੇ ਹਨ, ਤਾਂ ਜ਼ਰੂਰ ਹਾਂ ਜੋ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਚੀਜ਼ਾਂ ਦਾ। ਕੰਨੇ ਸਰੀਰ 'ਚ ਥਕਾਵਟ ਦੇ ਕਾਰਨ ਜੇ ਕਈ ਵਾਰ ਚੱਕਰ ਆਈ ਸਕਾਂ, ਕਮਜ਼ੋਰੀ ਮਹਿਸੂਸ ਹੋ ਸਕੀ, ਤਾਂ ਬਈ ਇਹ ਚੀਜ਼ਾਂ 'ਤੇ ਵੀ ਹਾਂ ਜੋ ਬਚਣਾ, ਯਾਨੀ ਗਰਮੀਆਂ 'ਚ ਬੜੀ ਧੁੱਪਾਂ 'ਚ ਜੈਸੇ ਬਾਹਰ ਜਾਣੇ 'ਤੇ ਹਾਂ ਜੋ ਬਿਲਕੁਲ ਬਚਣਾ ਹੀ ਚਾਹੀਦਾ ਹੀ ਆ। ਸਨਬਰਨ ਹੋਈ ਆ ਕਈ ਵਾਰ ਗਰਮੀਆਂ 'ਚ ਲੰਬੇ ਸਮੇਂ ਤੱਕ ਰਹੇ ਅਗਰ ਬਾਹਰ ਰਹਿਗੇ ਤਾਂ ਜਿਹੜੀ ਜੇ ਯੂਵੀ ਕਿਰਨਾਂ ਹੁੰਦੀਆਂ ਸੂਰਜਾਂ ਦੀ ਕਿਰਨਾਂ ਹੁੰਦੀਆਂ ਹੈ, ਤਾਂ ਸਹਿ ਤਿਸ 'ਤੇ ਜੇ ਅਸੀਂ ਸਨਬਰਨ ਦਾ ਖਤਰਾ ਵੀ ਹੋ ਸਕਾਂ ਤਾਂ ਦੇਖੋ ਨਾ, ਖਾਸ ਕਰਕੇ ਜੇ ਸਮੇਂ ਹੁੰਦਾ ਨਾ ਦੁਪਹਿਰ ਦਾ ਸਮੇਂ 10-11 ਤੋਂ ਬਾਅਦ ਸਮਝ ਕੇ 4 ਵਜੇ ਤੱਕ ਬੜਾ, ਜੇ ਅਸੀਂ ਤਿਸ ਧੁੱਪ ਹੁੰਦੀ ਬਾਹਰ ਤੱਕ ਬਾਹਰ ਜਾਣੇ 'ਤੇ ਤਾਂ ਹਮੇਸ਼ਾ ਹਾਂ ਜੋ ਬਚਣਾ ਹੀ ਚਾਹੀਦਾ ਹੀ ਆ। ਕੰਨੇ ਵੀ ਦੇਖਾ ਘਰਾਂ ਦੀ ਵੀ ਗੱਲ ਕਰੀਏ ਤਾਂ ਦੇਖਾ ਖਾਣੇ ਪੀਣ ਤੋਂ ਬਾਅਦ ਇਹ ਹੁੰਦਾ ਕਿ ਜਿਵੇਂ ਇੱਕ ਆਰਾਮਦਾਇਕ ਜਗ੍ਹਾ, ਆਰਾਮਦਾਇਕ ਕਮਰਾ ਜੈਸੇ ਹੋਣਾ ਚਾਹੀਦਾ ਹੀ ਆ। ਜਹਾਂ ਤੱਕ ਵੀ ਗਰਮੀਆਂ 'ਚ ਦੇ ਮੌਸਮਾਂ ਦੀ ਗੱਲ ਕਰੀਏ ਤਾਂ ਅਧਿਕਤਮ ਤਾਪਮਾਨ ਜੈਸੇ 27 ਡਿਗਰੀ 'ਤੇ ਜ਼ਿਆਦਾ ਜਾਂ 28 ਡਿਗਰੀ 'ਤੇ ਜ਼ਿਆਦਾ ਜੈਸਾ ਨਹੀਂ ਹੋਣਾ ਚਾਹੀਦਾ ਹੀ ਆ। ਕਿਉਂ ਆਹਾਂ ਰੱਖ ਸਕਦੇ ਆਪਣੇ ਕਮਰੇ 'ਚ ਜਾਂ ਕੂਲਰ ਲਗਾਈ ਲਿਆ ਜਾਂ ਫਿਰ ਪੱਖਾ ਆਹਾਂ ਲਗਾ ਸਕਦੇ, ਅਗਰ ਆਹਾਂ ਆਪਣੇ ਘਰਾਂ 'ਚ ਹੋਰ ਵੀ ਠੰਡਾ ਰੱਖਣਾ ਤਾਂ ਜਿਵੇਂ ਪੇੜ ਪੌਦੇ ਅਗਰ ਆਹਾਂ ਦੇ ਆਸ ਪਾਸ ਹੋਣਗੇ, ਆਹਾਂ ਦੇ ਕਮਰੇ 'ਚ ਜਾਂ ਆਹਾਂ ਦੇ ਘਰਾਂ 'ਤੇ ਬਾਹਰ ਦੀਆਂ ਜੇ ਹੁੰਦੇ ਨਾ ਇਨਡੋਰ ਪਲਾਂਟਸ ਜਿਹੋ ਬੋਲਦੇ ਘਰਾਂ 'ਤੇ ਅੰਦਰ ਜਿਹੀਆਂ ਲਾਉਂਦੇ ਛੋਟੇ ਛੋਟੇ ਪੌਦੇ ਗਮਲਿਆਂ 'ਚ, ਤਿੰਨਾਂ 'ਚੋਂ ਆਹਾਂ ਰੱਖੀ ਸਕਦੇ। ਇਸ 'ਤੇ ਕੀ ਹੁੰਦਾ ਕਿ ਘਰਾਂ ਦਾ ਤਾਪਮਾਨ ਵੀ ਥੋੜ੍ਹਾ ਜਿਹਾ ਅਸੀਂ ਘੱਟ ਹੋ ਜਾਂਦਾ ਹੀ ਆ, ਹੈ ਨਾ। ਤਾਂ ਇਹੜੀ ਜਿਹੜੀ ਤਕਨੀਕਾਂ ਜੇ ਅਸੀਂ ਆਹਾਂ ਅਪਣਾ ਹੀ ਸਕਦੇ ਤਾਂ ਕਿ ਆਹਾਂ ਸਾਰੇ ਜੇ ਅਸੀਂ ਗਰਮੀਆਂ 'ਤੇ ਬੱਚੇ ਨੇ ਰਹਿਣ, ਕਨੇ ਖਾਸ ਤੌਰ ਪਰ ਬੱਚਿਆਂ ਬਜ਼ੁਰਗਾਂ ਦੀ ਗੱਲ ਕਰਦੇ ਤਾਂ ਤਿੰਨਾਂ ਤਾਂ ਜੇ ਵੀ ਗਰਮੀਆਂ 'ਤੇ ਬਚਣਾ ਹੋਰ ਜ਼ਿਆਦਾ, ਕਿਉਂਕਿ ਤਿੰਨਾਂ ਪਰ ਜ਼ਿਆਦਾ ਅਸਰ ਹੁੰਦਾ ਇਸ 'ਤੇ, ਤਾਂ ਹੈ ਬੜਾ ਜ਼ਰੂਰੀ ਹੁੰਦਾ ਤਿੰਨਾਂ 'ਚੋਂ ਗਰਮੀ 'ਤੇ ਬਚਾਈ ਨਾ ਰੱਖਣਾ। ਬਿਲਕੁਲ ਜੀ, ਤਾਂ ਇਹ ਸਾਰੀ ਚੀਜ਼ਾਂ ਹਾਂ ਕਰ ਸਕਦੇ। ਪੀਣ ਦੀ ਗੱਲ ਕਰੀਏ ਤਾਂ ਜਿਵੇਂ ਪਾਣੀ ਪੀਂਦੇ ਆ ਨਾ, ਪਾਣੀ ਤਾਂ ਖੈਰ ਪੀਂਦੇ ਰਹਿਣਾ ਚਾਹੀਦਾ ਹਮੇਸ਼ਾ, ਆਪਣੇ ਆਪ 'ਚ ਹਾਈਡਰੇਟ ਰੱਖਣਾ, ਪਾਣੀ ਦੀ ਕਮੀ ਸਰੀਰ 'ਚ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਲੇਕਿਨ ਸਿਰਫ ਪਾਣੀ ਕਈ ਵਾਰ ਹੁੰਦਾ, ਪਾਣੀ ਬੜਾ ਜਿਹਾ ਜ਼ਿਆਦਾ ਨਹੀਂ ਹੁੰਦਾ, ਯਾਨੀ ਕਿ ਸਹੀ ਕਾਫੀ ਨਹੀਂ ਹੁੰਦਾ ਹੀ ਆ। ਇਸ 'ਤੇ ਕਿਉਂ ਹੁੰਦਾ ਕਿ ਕਭੀ ਕਭੀ ਜਿਹੜਾ ਹੋਵਾਂ ਵੀ ਸੋਡੀਅਮ ਦੀ ਕਮੀ ਜੇ ਸਿਆਂ ਦੇ ਸਰੀਰ 'ਚ ਹੋਈ ਆਈ, ਤਾਂ ਕਿਆ ਕਰਨਾ ਚਾਹੀਦਾ ਕਿ ਤੀਆਂ ਜੇ 1-2 ਵਾਰ ਜੇ ਦਿਨ 'ਚ ORS ਪੀ ਲਵਾਂ ਪਾਣੀ 'ਚ ਘੋਲੀ ਨੇ, ਜਾਂ ਫਿਰ ਨਾਰੀਅਲ ਪਾਣੀ 'ਚ ਤੁਹਾਂ ਚੁਟਕੀ ਭਰ ਸਿੰਧਾ ਨਮਕ ਮਿਲਾਈ ਨੇ ਪੀ ਸਕੇ, ਨਿੰਬੂ ਪਾਣੀ ਪੀ ਸਕੇ, ਹੈ ਨਾ। ਪਾਣੀ ਤਾਂ ਸਭ ਪੀਂਦੇ ਰਹਿਣਾ ਚਾਹੀਦਾ, ਲੇਕਿਨ ਸੌਗੀ ਸੌਗੀ ਇਹਨਾਂ ਚੀਜ਼ਾਂ ਦਾ ਵੀ ਆਹ ਜੋ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ, ਤਾਂ ਕਿ ਆਹਾਂ ਦਾ ਸਰੀਰ ਜੈਸੇ ਬਿਲਕੁਲ ਠੰਡਕ ਰਹੇ ਆਹਾਂ ਦੇ ਅੰਦਰ ਸਰੀਰ 'ਚ, ਠੀਕ ਹੈ। ਕਰ ਪਾਣੀ ਦੀ ਕਮੀ ਜੈਸੇ ਬਿਲਕੁਲ ਨਹੀਂ ਹੋਏ, ਤਾਂ ਇਹ ਛੋਟੀ ਛੋਟੀ ਚੀਜ਼ਾਂ ਹੀ ਇਹਨਾਂ ਦਾ ਧਿਆਨ ਆਹ ਰੱਖਗੇ ਤਾਂ ਬਿਲਕੁਲ ਜੀ ਆਪਣੇ ਆਪ ਜੋ ਸਹੀ ਰੱਖੀ ਸਕਦੇ। ਕਹਿੰਦੇ ਬਜ਼ੁਰਗਾਂ ਦੀ ਦੇਖਭਾਲ ਜੇ ਇਸ ਬੜੀ ਜ਼ਰੂਰੀ ਹੈ, ਜਿਵੇਂ ਹਮੇਸ਼ਾ ਗੱਲ ਕਰਦੇ ਹਾਂ ਕਿ ਬਜ਼ੁਰਗ ਕਨੇ ਬੱਚੇ ਜੇ ਇਸੇ ਘਰਾਂ ਦੀ ਰੌਣਕ ਹੁੰਦੇ ਆ, ਕਹਿੰਦੇ ਇਸ ਰੌਣਕ ਜੋ ਹਾਂ ਜੋ ਇੰਨੇ ਹੀ ਖੁਸ਼ਹਾਲ ਬਣਾਈ ਦੇ ਰੱਖਣਾ ਚਾਹੀਦਾ, ਇਹ ਨਹੀਂ ਸੋਚਣਾ ਵੀ ਆਹਾਂ ਆਪਣੇ ਕੰਮਾਂ 'ਚ ਹਮੇਸ਼ਾ ਰਹਿਣ। ਕਨੇ ਬੱਚਿਆਂ ਦਾ ਧਿਆਨ ਤਾਂ ਫਿਰ ਵੀ ਪਰਿਵਾਰ ਦਾ ਹਰ ਸਦੱਸਯ ਰੱਖੀ ਲੈਂਦਾ, ਲੇਕਿਨ ਬਜ਼ੁਰਗ ਕਿਤੇ ਨਾ ਕਿਤੇ ਆਪਣੇ ਆਪ ਜੋ ਨਿਗਲੈਕਟ ਜਿਹਾ ਮਹਿਸੂਸ ਕਰਦੇ, ਅਗਰ ਤਿੰਨਾਂ ਵੇਲੇ ਥੋੜ੍ਹੀ ਦੇਰ ਨਹੀਂ ਨਾ ਬੈਠੀਏ ਤਾਂ ਤਿੰਨਾਂ ਜੋ ਲੱਗਦਾ ਵੀ ਆਹਾਂ ਨੇ ਕੋਈ ਗੱਲਬਾਤ ਨਹੀਂ ਕਰਦਾ, ਆਹਾਂ ਨੇ ਕੋਈ ਆਹਾਂ ਦੀ ਜ਼ਰੂਰਤ ਕੁਛ ਹੋਣੀ ਹੈ, ਤਿੰਨਾਂ 'ਚ ਜਿਹੜਾ ਅਹਿਸਾਸ ਹੁੰਦਾ ਤਾਂ ਕਿਉਂ ਹੁੰਦਾ, ਥੋੜ੍ਹਾ ਜਿਹਾ ਸਮੇਂ ਤੁਹਾਨੂੰ ਨਿਕਾਲੀ ਨੇ ਤਿੰਨਾਂ ਵੇਲੇ ਬੈਠੀ ਸਕਦੇ, ਤਿੰਨਾਂ ਨੇ ਗੱਲਬਾਤ ਕਰ ਸਕਦੇ, ਅੱਛਾ ਲੱਗਣਾ ਤੁਹਾਨੂੰ ਜੋ ਵੀ ਕਨੇ ਆਹਾਂ ਦੇ ਬਜ਼ੁਰਗਾਂ ਜੋ ਵੀ, ਤਾਂ ਘਰਾਂ ਦੇ ਬਜ਼ੁਰਗ ਜੇ ਘਰਾਂ ਦੀ ਸ਼ਾਨ ਹੁੰਦੇ, ਰੌਣਕ ਹੁੰਦੇ, ਕਨੇ ਸੈ ਰੌਣਕ ਤਾਂ ਹੀ ਬਣੀ ਦੀ ਰਹਿਣੀ ਘਰਾਂ ਦੀ, ਅਗਰ ਆਹਾਰੇ ਬਜ਼ੁਰਗ ਜੇ ਅਸੀਂ ਖੁਸ਼ ਰਹਿਣਗੇ। ਬਿਲਕੁਲ ਜੀ, ਕੋਸ਼ਿਸ਼ ਆਹਾਂ ਜੋ ਸਾਰੇ ਜੇ ਕਰਨਾ ਚਾਹੀਦੀ, ਸਮੇਂ ਆਹਾਂ ਸਾਰੇ ਕਿਉਂ ਹੁੰਦਾ, ਬਸ ਇਸ ਸਮੇਂ ਦਾ ਸਹੀ ਉਪਯੋਗ ਆਹਾਂ ਕਿਵੇਂ ਕਰਨਾ, ਸਹਿ ਜ਼ਰੂਰੀ ਹੁੰਦਾ। ਤਾਂ ਚਲੋ ਹੁਣ ਗੱਲ ਦੀਆਂ ਕੀਤੀ ਹੀ ਰੌਣਕਾਂ ਗਰਾਈਂਦੀਆਂ ਕਾਰਿਕ੍ਰਮਾਂ, ਤਾਂ ਕੰਨੇ ਕੰਨੇ ਆਹਾਂ ਲੋਕ ਗੀਤ ਵੀ ਸੁਣਨੇ, ਆਵਾ ਇੱਕ ਲੋਕ ਗੀਤ ਪਿਆਰਾ ਜਿਹਾ ਸੁਣ ਲੈਂਦੇ ਹਾਂ।